ਨੀ ਬਜਵੀ ਚਾਰ ਦੇ ਪੈਂਡਾ ਬੂ ਬਜਰਾ ਜਾਨੀ ਬਾਤਾਲ ਪੇਨ ਕੋ ਜੈ ਜੋ ਨੇਕ ਮੰਤਰ ਨੀ ਬਾਤਾਲ ਸੁਰਤ ਪਾਸ ਪੀ ਸਰ ਮੰਤਰ ਅਨੀ ਜਿਸਤਾ ਪੇਨ ਨੂੰ ਬਾਤਾਲ ਪੂਛ ਕੇ ਸਰ ਮੰਤਰ ਨਾ ਕੁਨ ਪੀਟੇ ਹਾਲੀ ਵੇਲੀ ਚਿਲੇ ਨਾ ਕੁਨ ਪੀਟੇ ਪੁੱਤਰ ਸੰਤਨਮ ਚਿਲੇ ਅਨੀ ਜਾਗਾ ਜਾਗਾ ਪੇਨ ਕੁਲ ਕਾਲ ਕੇ ਚਰ ਕਾਲ ਕੇ ਚਰ ਕਾਲ ਕੇ ਚਰ ਕਾਲ ਕੇ ਚਰ ਕਾਲ ਕੇ ਚਰ ਬੇਟੇ ਮਾ ਚਰ ਬੇਟੇ ਮਾ ਚਰ ਅਨੀ ਸਾਟੇ ਜਤਰਾ ਵੇਲੀ ਸਰ ਮੰਤਰ ਨੀ ਬਜਵੇ ਚਰ ਤੇ ਘਾਟੋ ਚਿਨੋਰ ਅਨੀ ਪਲਾਰਾਮ ਚਿਨੋਰ ਬਜਵੇ ਚਰ ਤੇ ਵੋਨ ਦੀ ਚਿੰਤਰ ਤਾ ਨਾ ਕੁਨ ਪੁੱਤਰ ਸੰਤਨਮ ਚੇ ਦੇਵਾ ਬਦੇ ਪੇਨ ਕੇ ਨਾ ਕੁਲ ਪਸ਼ਤੀ ਵਾ ਚਰ ਚਿਲੇ ਨ ਮਰਦੇ ਉਨ ਚਵ ਚਵ ਪਤ ਵਿਚਾਰ ਤੇ ਸਾਟੀ ਯਾਤਰਾ ਸਾਟੀ ਤੀਰ ਤਾ ਨੇ ਚਕ ਮੰਤਰ ਫਿਲੇ ਬੋਰ ਬਦ ਵਿਚਾਰ ਤੇ ਨੀ ਅਗਰ ਡਲ ਬਗਲ ਤਨ ਜੁਲ ਬਦ ਵਿਚਾਰ ਤੇ ਕਾਸ਼ੀ ਪਟਨਮ ਚੋ ਤਨ ਬਦ ਵਿਚਾਰ ਤੇ ਤਿਰਪਤੀ ਮੋਤ ਵਿਲੇ ਜਨ ਮੰਤਰ ਮਹੋਰਾ ਮੋਰਾ ਮੋਤ ਜੁਲ ਬਦ ਵਿਚਾਰ ਤੇ ਦੇਸ਼ਮ ਮੋਤ ਫਿਲੇ ਪੀਟੇ ਹਾਲੀ ਵੇਲੇ ਚਿਲੇ ਚਿਲੇ ਪੁੱਤਰ ਸੰਤਨਮ ਚਿਲੇ ਜਰ ਬਚੋਰ ਬਾਦਾ ਪੜ ਜਰ ਮੰਤਰ ਕਸ ਬਚੋਰ ਕਸ਼ਟ ਮੈਂ ਆਸਰ ਮੰਤਰ ਛੁੜਾ ਜਿਸਤਾ ਪੈਨ ਹੁਣ ਤਪਾਸ ਕੀਨ ਤੋਰ ਜਿਸਤਾ ਪੈਨ ਹੁਣ ਕਾਲ ਕਰਨ ਤੋਰ ਜਿਸਤਾ ਪੈਨ ਹੁਣ ਨਾਰਲ ਵਹਨ ਤੋਰ ਅਨੀ ਜਿਸਤਾ ਪੈਨ ਹੁਣ ਬਦ ਵਿਚਾਰ ਤੇ ਬਾਤਲ ਤਪਾ ਚਾਰੀ ਉਤਰ ਨੀ ਬਦ ਵਿਚਾਰ ਤਪਾਸ ਕੀ ਜਰ ਮਨ ਇੱਕ ਗਿਟ ਬਚਾ ਛੁੜ ਫਾਇਦਾ ਦਰ ਚਲੇ ਮਰਤੇ ਮਿਹਨਾ ਵਿਚਾਰ ਮਾਤਰ ਨੇ।